ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਇਸ ਵਕਤ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਜੀ ਸ਼ੋਤਾਓ ਤਾਂ ਪੜ੍ਹਦੇ ਨਾ ਕਾਰਜਕ੍ਰਮ 'ਚ ਅੱਗੇ ਕਨੇ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਵੇਂ ਬਣੀ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਨੇ ਗੂੰਜ ਆਪਣੇ ਪੰਦੀ।

91.2 MHz ਤੇ ਤੁਸੀਂ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਕਾਰਜਕ੍ਰਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਆਓ ਸ਼ੋਅ ਦਾ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

ਕਾਨਵੀ ਦਸ਼ਮਲਵ 2 ਮੈਗਾਹਰਟਸ ਪਰ ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਚਨ ਧਰਮਸ਼ਾਲਾ। ਤੁਹਾਂ ਸਾਰਿਆਂ ਨੇ ਸੁਣਿਆ ਹੈ ਕਿ ਇਹ ਫਰਮਾਇਸ਼ ਅਹਾਂ ਤੱਕ ਪਹੁੰਚੀ ਹੋਵੇ ਵਟਸਐਪ ਦੇ ਮਾਧਿਅਮ ਨੇ। ਤਿੰਨਾਂ ਦਾ ਨਾਂ ਹੈ ਮੁਸਕਾਨ ਜੀ, ਤਾਂ ਜ਼ਰੂਰ ਮੁਸਕਾਨ ਜੀ ਤੱਕ ਅਹਾਂ ਇਹ ਗੀਤ ਪਹੁੰਚਾਇਆ, ਕਹਿੰਦੇ ਤੁਹਾਂ ਸਾਰਿਆਂ ਵੀ ਇੰਜੋਏ ਕੀਤਾ। ਫਿਰ ਇਹ ਤਾਂ ਅਹਾਂ ਥੋੜ੍ਹਾ ਦੇ ਅੱਗੇ ਵਧਦੇ ਨਾ, ਕਿਉਂਕਿ ਸਮੇਂ ਜਿਹੜਾ ਸੈ ਆਪਣੀ ਰਫਤਾਰ ਲੈ ਕੇ ਚੱਲਿਆ, ਤਾਂ ਅਹਾਂ ਵੀ ਸਮੇਂ ਦੀ ਰਫਤਾਰ ਕਰਨੇ ਚੜ੍ਹਨਾ ਹੈ। ਕਹਿੰਦੇ ਅਗਲੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਣੀ ਹੈ। ਤੁਹਾਂ ਸਾਰੇ ਵੀ ਇਸ ਪਿਆਰੀ ਦੀਆਂ ਫਰਮਾਇਸ਼ਾਂ ਜੋ ਜ਼ਰੂਰ ਇੰਜੋਏ ਕਰਾਂ, ਕਹਿੰਦੇ ਇਸ ਕਾਰਜਕ੍ਰਮ ਦੇ ਸਫ਼ਰ 'ਚ ਜੁੜੀਆ। ਜਿਤਨਾ ਵੀ ਅਹਾਂ ਸਮੇਂ ਹੈ ਉਸ ਸਮੇਂ 'ਚ ਤੁਹਾਂ ਇਸ ਕਾਰਜਕ੍ਰਮ ਦੇ ਸਫ਼ਰ 'ਚ ਅਹਾਂ ਕਹਿੰਦੇ ਜੁੜੀ ਸਕਦੇ। ਇਸ ਕਾਰਜਕ੍ਰਮ ਦਾ ਜਿਹੜਾ ਸਮੇਂ ਤੁਹਾਂ ਤੱਕ ਰਹਿੰਦਾ ਹੈ 2 ਤੋਂ 3 ਵਜੇ ਤੱਕ। ਤਾਂ ਇਸ ਕੰਨੇ ਅਹਾਂ ਵਰਦੇ ਨਾ ਗਏ, ਕੰਨੇ ਅਗਲੇ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਨੇ।